ਨੀਤੂ ਜੱਟ ਨੂੰ ਪਸੰਦ ਹੋ ਗਈ ਗਰਮੀ ਚ ਠੰਡ ਹੋ ਗਈ ਮੈਂ ਤੇਰਾ ਚਾਕਲੇਟ ਤੂੰ ਮੇਰੀ ਖੰਡ ਹੋ ਗਈ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋ ਗਈ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ।

ਨੀਤੂ ਜੱਟ ਨੂੰ ਪਸੰਦ ਹੋ ਗਈ ਗਰਮੀ ਚ ਠੰਡ ਹੋ ਗਈ ਮੈਂ ਤੇਰਾ ਚੌਕਲੇਟ ਤੂੰ ਮੇਰੀ ਖੰਡ ਹੋ ਗਈ ਮੈਂ ਵੀ ਮਲੰਗ ਹੋਇਆ ਤੂੰ ਵੀ ਮਲੰਗ ਹੋ ਗਈ ਤਿਰਛੀ ਨਜ਼ਰ ਤੇਰੀ ਆਸ਼ਕਾਂ ਲਈ ਭੰਗ ਹੋ ਗਈ।